ਕੌਣੇ ਹੋ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ 5:51 ਸਟੂਡੀਓ ਘੜੀ ਪਹੁੰਚ ਚੁੱਕੇ ਸਿਮਰਨ ਕੌਰ ਆਪਕੇ ਜ਼ਿਆਦਾ ਕਿਤਨਾ ਈਜ਼ੀ ਹੋ ਗਿਆ ਨਾ ਕਿ ਕਭੀ ਵੀ ਹਮਨੇ ਆਪਕੋ ਕਿਸੀ ਕੋ ਮੈਸੇਜ ਕਰਨਾ ਹੈ ਕਾਲ ਕਰਨਾ ਹੈ ਵਟਸਐਪ ਜੋ ਹੈ ਹਮਾਰੇ ਪਾਸ ਹੈ ਲੇਕਿਨ ਕਿਆ ਹੋਤਾ ਹੈ ਕਿ ਜਿਸ ਤਰੀਕੇ ਸੇ ਹਮਕੋ ਯੇ ਫਾਇਦੇ ਮਿਲਤੇ ਹੈ ਨਾ ਉਤਨੀ ਹੀ ਹਮਾਰੀ ਜੋ ਸਿਕਿਉਰਿਟੀ ਹੈ ਸੇਫਟੀ ਹੈ ਵੋ ਸਟੇਕ ਪੇ ਲੱਗ ਜਾਤੀ ਹੈ ਸੋ ਮੇਕ ਸ਼ੋਰ ਕਿ ਆਪ ਇਨ ਸਾਰੀ ਚੀਜ਼ੋਂ ਕਾ ਧਿਆਨ ਰੱਖੀਏ ਸੋ ਵਟਸਐਪ ਪੇ ਯੂ ਨੋ ਟੂ ਫੈਕਟਰ ਅਥੈਂਟੀਕੇਸ਼ਨ ਜੋ ਹੈ ਨਾ ਵੋ ਔਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਸਾਰੇ ਲੋਕੋ ਕੋ ਨਹੀਂ ਪਤਾ ਹੈ ਸੋ ਪ੍ਰਾਈਵੇਸੀ ਸੈਟਿੰਗ ਮੇ ਜਾ ਕੇ ਪਲੀਜ਼ ਯੂ ਔਨ ਕਰ ਲੀਜੀਏ ਟੂ ਫੈਕਟਰ ਅਥੈਂਟੀਕੇਸ਼ਨ ਜੋ ਹੈ ਵੋ ਬਹੁਤ ਜ਼ਿਆਦਾ ਜ਼ਰੂਰੀ ਹੈ ਕੱਲ ਪਤਾ ਮੇਰੇ ਸਾਥ ਕਿਆ ਹੋਇਆ ਜੋ ਮੇਰੇ ਸਾਥ ਕੱਲ ਹੋਇਆ ਮੈਂ ਆਪਕੋ ਵਾਪਸ ਲੌਟ ਕੇ ਬਤਾਤੀ ਹੂੰ ਵੋ ਸਟੋਰੀ ਠੀਕ ਹੈ ਔਰ ਮੈਂ ਡਰ ਗਈ ਥੀ ਯਾਰ ਮਤਲਬ ਕੁਛ ਟਾਈਮ ਕੇ ਲੀਏ ਮੈਂ ਡਰ ਗਈ ਥੀ ਬਟ ਕਿਆ ਹੋਇਆ ਥਾ ਬਤਾਉਂਗੀ ਥੋੜ੍ਹਾ ਸਾ ਇੰਤਜ਼ਾਰ ਕਰੋ ਸਿਮਰਨ ਗੌਰੀ ਆਪਕੇ ਸਾਥ ਜੀ ਓਮ ਬਿੰਦਾਸ

ਕਿੱਦਾਂ ਦੀ ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ। ਸੋ ਯਾ, ਮੈਂ ਆਪਕੋ ਬਤਾ ਰਹੀ ਥੀ ਕਿ ਕੱਲ ਰਾਤ ਮੇਰੇ ਸਾਥ ਕਿਆ ਹੁਆ। ਕੱਲ ਮੈਚ ਦੇਖ ਕੇ ਮੈਂ ਵਾਪਸ ਆਈ ਕੁਛ ਅਰਾਊਂਡ 2 ਵਜੇ ਕੇ, ਹੈ ਨਾ, ਔਰ ਰਸਤੇ ਮੇਂ ਮੇਰਾ ਫੋਨ ਡੈਡ ਹੋ ਗਿਆ ਥਾ। ਓਕੇ, ਸੋ ਵਾਪਸ ਆ ਕੇ ਘਰ ਆ ਕੇ ਜਬ ਮੈਨੇ ਚਾਰਜ ਕਰਕੇ ਆਪਣਾ ਫੋਨ ਜੋ ਥਾ ਵੋ ਔਨ ਕੀਆ, ਤੋ ਮੇਰਾ ਜੋ ਥਾ ਵੋ ਇੰਸਟਾਗ੍ਰਾਮ ਲੌਗ ਆਊਟ ਆਪਣੇ ਆਪ ਹੋ ਚੁੱਕਾ ਥਾ, ਔਰ ਵੋ ਲੌਗਇਨ ਨਹੀਂ ਹੋ ਰਹਾ ਥਾ ਕਿਸੇ ਵੀ ਤਰੀਕੇ ਸੇ, ਕੋਈ ਵੀ ਤਰੀਕਾ ਜੋ ਥਾ ਵੋ ਆਜ਼ਮਾ ਰਹੀ ਥੀ, ਨਹੀਂ ਹੋ ਰਹਾ ਥਾ। ਫਿਰ ਉਸਮੇ ਵੋ ਸੈਲਫੀ ਵਾਲਾ ਆਪਸ਼ਨ ਆਤਾ ਹੈ, ਰਾਈਟ, ਜੋ ਆਪਣੇ ਸੈਲਫੀ ਕਾ ਵੋ ਵੈਰੀਫਿਕੇਸ਼ਨ ਕਰ ਰੱਖਾ ਹੋਤਾ ਹੈ, ਵੋ ਵਾਲਾ ਆਇਆ ਆਪਸ਼ਨ। ਫਿਰ ਕਭੀ ਲੈਫਟ ਬੋਲ ਰਿਹਾ, ਕਭੀ ਰਾਈਟ ਬੋਲ ਰਿਹਾ, ਕਭੀ ਕਹਿ ਰਿਹਾ ਕਿ ਗਰਦਨ ਉੱਪਰ ਕਰੋ, ਨੀਚੇ ਕਰੋ ਸਰ, ਇਹ ਵਾਲਾ, ਐਸੇ ਕਰਕੇ ਸੈਲਫੀ ਕਾ ਵੈਰੀਫਿਕੇਸ਼ਨ ਹੁਆ। ਔਰ ਫਿਰ ਉਸਕੇ ਬਾਅਦ ਆਇਆ ਕਿ ਮੇਲ ਆਤੀ ਹੈ ਕਿ ਆਪਕੋ ਬਾਅਦ ਮੇਂ ਪਤਾ ਲੱਗ ਜਾਏਗਾ ਜਬ ਯੇ ਪੂਰਾ ਵੈਰੀਫਿਕੇਸ਼ਨ ਪੂਰਾ ਹੋ ਜਾਏਗਾ। ਫਿਰ ਉਸਕੇ 15 ਮਿੰਟ ਬਾਅਦ ਵੋ ਵੈਰੀਫਿਕੇਸ਼ਨ ਪੂਰਾ ਹੋਇਆ, ਤਾਂ ਕੁੱਲ ਮਿਲਾ ਕੇ ਮੈਂ 40 ਮਿੰਟ ਮੈਨੇ ਸਟਰਗਲ ਕੀਆ ਹੈ, ਮੇਰਾ ਇੰਸਟਾਗ੍ਰਾਮ ਜੋ ਥਾ ਵੋ ਲੌਗਇਨ ਨਹੀਂ ਹੋ ਰਹਾ ਥਾ, ਔਰ ਕਿਸੀ ਨੇ ਮੇਰਾ ਇੰਸਟਾਗ੍ਰਾਮ ਕੋ ਹੈਕ ਕਰਨੇ ਕੀ ਕੋਸ਼ਿਸ਼ ਕੀ ਥੀ। ਲਾਈਕ ਸੀਰੀਅਸਲੀ, ਵੋ ਹੋਦਾ ਹੈ ਮੇਰਾ ਦਿਮਾਗ ਹਟ ਗਿਆ ਥਾ, ਮੈਂ ਕਿਹਾ ਯਾਰ ਕਿਆ ਹੋ ਗਿਆ, ਇਹ ਕਿਆ ਹੋ ਰਿਹਾ ਹੈ ਨਾ। ਸੋ ਇੱਕ ਮਿੰਟ ਕੇ ਲਈ ਇਹ ਵੀ ਲਗਾ ਕਿ ਯਾਰ ਇਹ ਚੀਜ਼ਾਂ ਆਪਕੀ ਜ਼ਿੰਦਗੀ ਦਾ ਕਿਸ ਤਰ੍ਹਾਂ ਕਾ ਪਾਰਟ ਬਣ ਜਾਤੀ, ਔਰ ਆਪਕੋ ਇੱਕਦਮ ਸੇ ਲੱਗ ਜਾਂਦੀ ਹੈ, ਪੰਜਾਬੀ 'ਚ ਕਹਿੰਦੇ ਹੱਥਾਂ ਪੈਰਾਂ ਦੀ ਪੈ ਗਈ ਸੀ ਮੈਨੂੰ ਤਾਂ, ਠੀਕ ਹੈ। ਸੋ ਯਾ, ਬਟ ਇੱਕ ਚੀਜ਼ ਕਾ ਮੈਂ ਯੂ ਨੋ ਵੋ ਹੈ ਕਿ थैंकफुली मैंने वो सेल्फी वेरिफिकेशन वाला ऑप्शन किया हुआ था। तो आप सब जो है अपने इंस्टाग्राम में जाके, अकाउंट सेंटर में जाके, वो सेल्फी वेरिफिकेशन वाला ऑप्शन है, प्लीज़ उसको एक बार वेरीफाई कर लीजिए, क्योंकि अगर आप किसी तरीके से आपका कोई अकाउंट हैक करने की कोशिश कर रहा है, सो आपका अकाउंट आप लॉग इन नहीं कर पा रहे, तो वेरीफिकेशन सेल्फी से आप कर सकते हो, ट्राई करो।